ਨੂਰ ਅਹਿਮਦ ਕੁਰੇਸ਼ੀ ਹੋਰਾਂ ਦਾ ਕਲਾਮ ਤੁਸੀਂ ਸੁਣਿਆ, ਆਵਾਜ਼ ਅਸੀਂ ਉਬਦਰ ਰਸ਼ੀਦ ਕੁਰੇਸ਼ੀ ਦੀ। ਉਮੀਦ ਕਰਦੇ ਹਾਂ ਕਿ ਗੀਤ ਤੁਸੀਂ ਕੋ ਪਸੰਦ ਆਇਆ। ਉਸੀ ਜੰਮੂ ਕਸ਼ਮੀਰ ਪੁਲਿਸ ਹੁਣ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਮਨਸ਼ਿਆਂ ਦੀ ਸਮਗਲਿੰਗ ਔਰ ਨਸ਼ਾ ਔਰ ਏਸ਼ਿਆ ਦੇ ਇਸਤੇਮਾਲ ਦੇ ਖਿਲਾਫ਼ ਆਪਣੀ ਕਾਰਵਾਈ ਕੋ ਤੇਜ਼ ਕਰਦੇ ਹੋਇਆਂ ਨੁਮਾਇਆਂ ਕਾਮਯਾਬੀਆਂ ਹਾਸਲ ਕੀਤੀਆਂ ਦੇਣ। ਕਾਬਲੇ ਜ਼ਿਕਰ ਹੈ ਕਿ ਲੈਫਟਨੈਂਟ ਗਵਰਨਰ ਮਨੋਜ ਸਿਨਹਾ ਦੀ ਜਾਨਬ ਤੋਂ ਸ਼ੁਰੂ ਔਰ ਕਿਆਦਤ ਕੀਤੇ ਜੁਲਣ ਵਾਲੀ ਇਹ ਮੁਹਿੰਮ, ਜਿਸ ਦਾ ਮਕਸਦ ਮਨਸ਼ਿਆਤ ਫਰੋਸ਼ਾਂ ਦਾ ਕੋ ਨਿਸ਼ਾਨਾ ਬਣਾਉਣਾ, ਮਨਸ਼ਿਆਤ ਥੀ ਜੁੜੇ ਮਾਲਿਆਤੀ ਨੈਟਵਰਕਸ ਕੋ ਖਤਮ ਕਰਨਾ ਔਰ ਅਵਾਮੀ ਬੇਦਾਰੀ ਕੋ ਮਜ਼ਬੂਤ ਬਣਾਉਣਾ ਪੂਰੀ ਸ਼ਿੱਦਤ ਨਾਲ ਜਾਰੀ ਹੈ। ਪਹਿਲੇ 15 ਧੜਿਆਂ ਵਿੱਚ 400 FIR ਦਰਜ, ਭਾਰੀ ਮਿਕਦਾਰ ਵਿੱਚ ਮਮਨੂ ਏਸ਼ੀਆ ਜ਼ਬਤ, ਕਰੋੜਾਂ ਰੁਪਏ ਮਾਲੀਆ ਦੀ ਜਾਇਦਾਦ ਕਰਕ। ਮਨਸ਼ਿਆਤ ਫਰੋਸ਼ਾਂ ਦੇ ਖਿਲਾਫ਼ ਕ੍ਰੈਕਡਾਊਨ ਵਿੱਚ ਤੇਜ਼ੀ। ਸ਼ਮਾਲੀ ਵਸਤੀ ਔਰ ਜਨੂਬੀ ਕਸ਼ਮੀਰ ਵਿੱਚ ਪੁਲਿਸ ਦੀ ਜਾਨਬ ਥੀ ਬੇਦਾਰੀ ਪ੍ਰੋਗਰਾਮ, ਮਨਸ਼ਿਆਤ ਦੇ ਇਸਤੇਮਾਲ ਦੇ ਖਤਰਾ ਥੀ ਆਗਾਹ ਕੀਤਾ ਗਿਆ। ਵਾਦੀ ਵਿੱਚ ਬਾਅਦ ਦੁਪਹਿਰ ਮੌਸਮ ਵਿੱਚ ਬਦਲਾਓ, ਹਲਕੀ ਬਾਰਿਸ਼ਾਂ ਔਰ ਤੇਜ਼ ਹਵਾ ਚਲੀ, ਅੱਜ ਕੱਲ੍ਹ ਔਰ ਪਰਸੋਂ ਵਾਸਤੇ ਮੌਸਮੀ ਅਲਰਟ ਜਾਰੀ। ਜਦੀਦ ਤਰੀਨ ਟ੍ਰੇਨ ਵੰਦੇ ਭਾਰਤ ਐਕਸਪ੍ਰੈਸ ਜੰਮੂ ਔਰ ਸ੍ਰੀਨਗਰ ਦੇ ਦਰਮਿਆਨ ਕਮਰਸ਼ੀਅਲ ਸਰਵਿਸ ਦਾ ਆਗਾਜ਼, ਹਫ਼ਤੇ ਵਿੱਚ 6 ਰੋਜ਼ ਚਲਸੀਗੀ। ਸਫ਼ਰ ਦਾ ਵੇਲਾ 5 ਘੰਟੇ ਤੋਂ ਵੀ ਕਮ ਹੋ ਗਿਆ ਦੇ ਹੁਕਮ ਸਮੇਂ। ਜੰਮੂ ਕਸ਼ਮੀਰ ਇੰਤਜ਼ਾਮੀਆ ਸੁਰ ਮਨਸ਼ਿਆਤ ਦੇ ਬੜਦੇ ਰੁਝਾਨ

0: ਆਪਣਾ ਮੁਸਤਕਬਲ ਵਾਪਸ ਚਾਹੁੰਦੇ ਹਾਂ। ਅੱਜ ਮੈਂ ਕਸ਼ਮੀਰ ਆਇਆ ਤਾਂ ਇਹ ਆਖਣ ਵਾਸਤੇ ਕਿ ਅਸੀਂ ਇਸ ਕੋ ਹਰ ਹਾਲ ਵਿੱਚ ਵਾਪਸ ਆਣਸਾਂਗੇ। ਉਹਨਾਂ ਸੁਣ ਆਖਿਆ ਕਿ ਇਸ ਮੁਹਿੰਮ ਸੁਣ ਮਾਸ਼ਰੇ ਦੇ ਤਮਾਮ ਤਬਕਾਤ ਔਰ ਨਸਲਾਂ ਕੋ ਇੱਕ ਮੁਸ਼ਤਰਕਾ ਜਦੋਜਹਿਦ ਵਿੱਚ ਮੁਤਹਦ ਕੀਤਾ ਹੈ। ਉਹਨਾਂ ਸੁਣ ਦੱਸਿਆ ਕਿ 11 ਅਪ੍ਰੈਲ ਦੀ 100 ਰੋਜ਼ਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ 78 ਤਿਹੜੇ ਅਜਾਂ ਬਾਕੀ ਹਨ। ਹਰ ਤਿਹਰੇ ਔਰ ਹਰ ਘੰਟਾ ਇਹ ਮੈਂ ਅਸਾਂ ਕੋ ਜ਼ਿਆਦਾ ਤੋਂ ਜ਼ਿਆਦਾ ਆਵਾਮੀ ਸ਼ਿਰਕਤ ਯਕੀਨੀ ਬਣਾਉਣੀ ਹੋ ਸੀਗੀ ਤਾਂ ਕਿ ਜੰਮੂ ਕਸ਼ਮੀਰ ਕੋ ਮਨਸ਼ਿਆਤੀ ਭਾਗ ਬਣਾਇਆ ਜੁਲੇ। ਸਮਿਨ ਫਿਰ ਇਸ ਦੇ ਨਾਲ ਹੀ ਇਸ ਦੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਆਪਣੇ ਮੇਜ਼ਬਾਨ ਇਮਤਿਆਜ਼ ਅਹਿਮਦ ਮੀਰ ਅਤੇ ਪਹਾੜੀ ਪ੍ਰੋਗਰਾਮ ਦੇ ਪ੍ਰੋਡਿਊਸਰ ਮਾਰੂਫੁਨ ਨਿਸਾ ਕੋ ਅਗਲੇ ਪ੍ਰੋਗਰਾਮ ਤੋਂ ਦਿਓ ਇਜਾਜ਼ਤ, ਖੁਸ਼ ਰਹੋ, ਅੱਲਾ ਬਿਲ।
1: سمین آپ پہاڑی پروگرام سماعت کر رہے تھے، پیشکش معروف النساء، آکاشوانی سری نگر کی آواز۔ سمین 4:20 ہو رہے ہیں، پیش ہے پہاڑی۔

ਸਹਾਫ਼ਤੀ ਮਹਿਫਲਾਂ ਦੀ ਤਰਫੋਂ ਕਈ ਪ੍ਰੋਗਰਾਮਾਂ ਦਾ ਅਹਿਤਮਾਮ ਹੋਇਆ। ਇਸੀ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਮੁੱਕਿਆ। ਖ਼ਬਰਾਂ ਦਾ ਅਗਲਾ ਬੁਲੇਟਿਨ 5 ਵੱਜ ਕੇ 50 ਮਿੰਟ ਤੱਕ ਗੋਜ਼ੀ ਜ਼ਬਾਨ 'ਤੇ ਨਸ਼ਰ ਹੋਸੀ। ਦਿਓ ਇਜਾਜ਼ਤ, ਖੁਦਾ ਹਾਫਿਜ਼।

ਸੁੱਖ ਵੀ ਮੈਨੂੰ ਪਿਆਰੇ ਨੇ, ਦੁੱਖ ਵੀ ਮੈਨੂੰ ਪਿਆਰੇ ਨੇ। ਸੁੱਖ ਵੀ ਮੈਨੂੰ ਪਿਆਰੇ ਨੇ, ਦੁੱਖ ਵੀ ਮੈਨੂੰ ਪਿਆਰੇ ਨੇ। ਛੱਡਾਂ ਮੈਂ ਕਿਨੂੰ ਰੱਬਾ, ਦੋਨੋਂ ਹੀ ਤੇਰੇ ਨੇ। ਸੁੱਖ ਵਿੱਚ ਤੇਰਾ ਸ਼ੁਕਰ ਕਰਾਂ, ਦੁੱਖ ਵਿੱਚ ਫਰਿਆਦ ਕਰਾਂ। ਸਤਿ ਸ਼੍ਰੀ ਅਕਾਲ ਸਾਥੀਓ, ਹਾਜ਼ਰ ਹੈ ਤੁਹਾਡੀ ਦੋਸਤ ਸੁਰਜੀਤ, ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਜ਼ਿੰਦਗੀ ਆਸਾਨ ਨਹੀਂ ਹੁੰਦੀ। ਕਦੇ ਹਾਲਾਤ ਸਾਨੂੰ ਤੋੜ ਦਿੰਦੇ ਨੇ ਤੇ ਕਦੇ ਆਪਣੇ ਹੀ ਲੋਕ ਅਣਜਾਣ ਬਣ ਜਾਂਦੇ ਨੇ। ਕਦੇ ਮਿਹਨਤ ਤੋਂ ਬਾਅਦ ਵੀ ਨਤੀਜਾ ਨਹੀਂ ਮਿਲਦਾ ਤੇ ਕਦੇ ਉਮੀਦਾਂ ਹੀ ਦਰਦ ਦੇ ਦਿੰਦੀ ਨੇ। ਅਗਰ ਸੋਚੀਏ, ਇਹ ਮੁਸ਼ਕਿਲਾਂ ਸਾਨੂੰ ਸਿਰਫ ਗਿਰਨਾ ਸਿਖਾਉਂਦੀ ਨੇ। ਧੋਖਾ, ਹਾਰ, ਦਰਦ, ਇੰਤਜ਼ਾਰ, ਇਹ ਸਭ ਅਨੁਭਵ ਕਰਾਉਂਦੀ ਨੇ। ਕਿਤਾਬਾਂ ਜੋ ਨਹੀਂ ਸਿਖਾਉਂਦੀਆਂ, ਉਹ ਜ਼ਿੰਦਗੀ ਸਿਖਾ ਦਿੰਦੀ ਹੈ। ਹਰ ਚੋਟ, ਆਂਸੂ ਇੱਕ ਸਬਕ ਬਣਾ ਜਾਂਦੀ ਹੈ। ਜੇ ਕਦੇ ਹਾਲਾਤ ਮੁਸ਼ਕਿਲ ਲੱਗਣ ਤਾਂ ਠਹਿਰਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਅਤੇ ਸਿੱਖਣਾ ਚਾਹੀਦਾ ਹੈ, ਕਿਉਂਕਿ ਤਜੁਰਬਾ ਇਨਸਾਨ ਦੀ ਉਹ ਪੂੰਜੀ ਹੈ ਜਿਹੜੀ ਕੋਈ ਛਿੰਨ ਨਹੀਂ ਸਕਦਾ। ਸਭ ਝੂਠੇ ਰਿਸ਼ਤੇ ਨਾਤੇ ਨੇ, ਸਭ ਦਿਲ ਰੱਖਣ ਦੀ ਗੱਲਾਂ ਨੇ, ਸਭ ਝੂਠੇ ਰਿਸ਼ਤੇ ਨਾਤੇ ਨੇ, ਸਭ ਦਿਲ ਰੱਖਣ ਦੀ ਗੱਲਾਂ ਨੇ। ਕਦ ਕੌਣ ਕਿਸੇ ਦਾ ਹੁੰਦਾ ਹੈ, ਸਾਰੇ ਅਸਲੀ ਰੂਪ ਛੁਪਾਉਂਦੇ ਨੇ। ਅਹਿਸਾਸ ਤੋਂ ਖਾਲੀ ਲੋਕ ਇੱਥੇ ਸ਼ਬਦਾਂ ਦਾ ਤੀਰ ਚਲਾਉਂਦੇ ਨੇ। ਆਪ ਵਿਸ਼ਵਾਸ ਤੋੜ ਕੇ ਰਿਸ਼ਤਾ ਤੋੜਨ ਦਾ ਇਲਜ਼ਾਮ ਦੂਸਰੇ 'ਤੇ ਲਾਉਂਦੇ ਨੇ।

ਸਾਥੀਓ, ਜ਼ਿੰਦਗੀ ਵਿੱਚ ਐਸੇ ਮੋੜ ਵੀ ਆਉਂਦੇ ਨੇ ਜਦ ਕੁਛ ਰਸਤੇ ਇਕੱਲੇ ਹੀ ਤੈਅ ਕਰਨੇ ਪੈਂਦੇ ਨੇ। ਇਸ ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਸਾਥ ਨਹੀਂ ਦਿੰਦਾ, ਨਾ ਦੋਸਤ, ਨਾ ਪਰਿਵਾਰ, ਬਸ ਤੁਸੀਂ ਅਤੇ ਤੁਹਾਡਾ ਰੱਬ। ਸ਼ੁਰੂਆਤ ਵਿੱਚ ਇਕੱਲਾਪਣ ਡਰਾਉਂਦਾ ਹੈ, ਲੱਗਦਾ ਹੈ ਜਿਵੇਂ ਸਾਰੀ ਦੁਨੀਆ ਪਿੱਛੇ ਹੋ ਗਈ ਹੈ, ਸਾਨੂੰ ਇਕੱਲਾ ਛੱਡ ਗਈ ਹੈ। ਮਗਰ ਸੱਚ ਮੰਨੋ, ਉਹੀ ਇਕੱਲਾਪਣ ਸਾਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਸੇਖ ਦੇ ਜਾਂਦਾ ਹੈ। ਜਦ ਪੈਰ ਆਪਣੇ ਚੁੱਕਣੇ ਪੈਂਦੇ ਨੇ, ਸਭ ਮੁਸ਼ਕਿਲਾਂ ਦਾ ਸਾਹਮਣਾ ਇਕੱਲੇ ਕਰਨਾ ਪੈਂਦਾ ਹੈ,

ਵੇਲੇ ਅੰਦਰ ਛੁਪੀ ਤਾਕਤ ਬਾਹਰ ਆਉਂਦੀ ਹੈ, ਕਿਉਂਕਿ ਉਸ ਵੇਲੇ ਸੋਚ, ਸਮਝ ਅਤੇ ਡਿਸੀਜਨ ਲੈਣ ਦਾ ਵਕਤ ਆਪਣੇ ਕੋਲ ਹੁੰਦਾ ਹੈ। ਕਿਸੇ ਨੂੰ ਪੁੱਛਣਾ ਅਤੇ ਕਿਸੇ ਦੇ ਦੱਸੇ ਹੋਏ ਰਸਤੇ 'ਤੇ ਨਹੀਂ ਚੱਲਣਾ ਪੈਂਦਾ। ਸਿਰਫ ਰੱਬ ਦਾ ਸਾਥ ਹੋਣਾ ਚਾਹੀਦਾ ਹੈ ਔਰ ਅਸੀਂ ਚਾਹੁੰਦੇ ਵੀ ਹਾਂ ਰੱਬ ਸਾਡੇ ਨਾਲ ਹੋਵੇ ਤਾਂ ਕਿਸੇ ਦੀ ਲੋੜ ਨਹੀਂ, ਅਤੇ ਉਹਦੇ 'ਤੇ ਸਾਨੂੰ ਯਕੀਨ ਰੱਖ ਕੇ ਚੱਲਣਾ ਪੈਂਦਾ ਹੈ ਅਤੇ ਸਾਡੀ ਮੰਜ਼ਿਲ ਤੱਕ ਉਹੀਓ ਸਾਨੂੰ ਲੈ ਜਾਂਦਾ ਹੈ। ਸਾਥੀਓ, ਜ਼ਿੰਦਗੀ ਵਿੱਚ ਹਰ ਚੀਜ਼ ਦੁਬਾਰਾ ਨਹੀਂ ਮਿਲਦੀ। ਵਕਤ ਦੇ ਨਾਲ ਖੋਇਆ ਹੋਇਆ ਰਿਸ਼ਤਾ ਅਤੇ ਭਰੋਸਾ ਵੀ ਦੁਬਾਰਾ ਨਹੀਂ ਮਿਲਦਾ। ਸਾਥੀਓ, ਇਹ ਤਾਂ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਵਕਤ ਜਿੱਦਾਂ ਸਾਥ ਦੇਵੇ ਉਹ ਵੱਡੇ ਤੋਂ ਵੱਡੇ ਨੂੰ ਵੀ ਮਾਤ ਦੇ ਦਿੰਦਾ ਹੈ। ਅਮੀਰ ਦੇ ਘਰ ਬੈਠਿਆ ਹੋਇਆ ਕੌਆ ਵੀ ਸਾਰਿਆਂ ਨੂੰ ਮੋਰ ਲੱਗਦਾ ਹੈ ਅਤੇ ਗਰੀਬ ਦਾ ਬੱਚਾ ਸਾਰਿਆਂ ਨੂੰ ਚੋਰ। ਇਨਸਾਨ ਦੀ ਅੱਛਾਈ 'ਤੇ ਲੋਕ ਖਾਮੋਸ਼ ਰਹਿੰਦੇ ਨੇ ਅਤੇ ਬੁਰਾਈ 'ਤੇ ਗੁੰਗਾ ਵੀ ਬੋਲ ਪੈਂਦਾ ਹੈ।

ਆਕਾਸ਼ਵਾਣੀ ਸ੍ਰੀਨਗਰ ਤੇ ਅੱਜ ਕੋ ਗੋਜਰੀ ਪ੍ਰੋਗਰਾਮ ਸੁਣਨਾ ਸਮੀਨ ਨਾ ਥਾਰਾ ਮੇਜ਼ਬਾਨ ਸ਼ੌਕਤ ਅਹਿਮਦ ਬੋਕੜਾ ਕਾ ਤਰਫ ਤੇ ਤਮ ਸਾਰਾ ਨਾ ਪਿਆਰ ਖਲੂਸ ਤੇ ਤਾਜ਼ੀਮ ਨਾਲ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ। ਇਸ ਉਮੀਦ ਕੇ ਨਾਲ ਕਿ ਤਮ ਖੈਰ ਸੁਖ ਨਾਲ ਹੋਏਗਾ ਤੇ ਆਪਣਾ ਮਨ ਪਸੰਦ ਗੋਜਰੀ ਪ੍ਰੋਗਰਾਮ ਸੁਣ ਰਿਹਾ ਹੋਏਗਾ। ਸਮੀਨ ਇਕਰਾਮ ਅੱਜ ਅਤਾਰ ਹੈ ਤੇ ਤਮ ਜਾਣੇ ਕਿ ਅੱਜ ਕੇ ਦਿਨ ਥਾਰੇ ਵਾਸਤੇ SMS ਬੇਸਡ ਪ੍ਰੋਗਰਾਮ ਪੇਸ਼ ਕਿਉ ਜੇ। ਅੱਜ ਵੀ ਮਾਰੇ ਕੋਲ ਇਸ ਪ੍ਰੋਗਰਾਮ ਵਾਸਤੇ ਮੁੱਚ ਸਾਰੀ SMS ਪਹੁੰਚੀ। ਅੱਜ ਤੱਕ ਜਿਤਨੀ ਵੀ SMS ਮਾਰੇ ਕੋਲ ਆਈ ਹੈ ਇਹ ਸਾਰੀ SMS ਅੱਜ ਕਾ ਇਸ ਪ੍ਰੋਗਰਾਮ ਮਾ ਸ਼ਾਮਿਲ ਕਰਾਂਗਾ ਤੇ ਇਸਕੇ ਨਾਲ ਨਾਲ ਤਮਣਾ ਵੀ ਦੱਸਦਾ ਚੱਲੂ ਕਿ ਅਗਰ ਤਮ ਵੀ ਅਗਲਾ ਅਤਾਰ ਵਾਸਤੇ ਆਮਣਾ SMS ਕਰਨਾ ਚਾਹਵੇਂ ਤੇ ਤਮ ਆਮਣਾ 9596015211 ਇਸ ਨੰਬਰ ਪਰ SMS ਜਾਂ ਫਿਰ ਵਟਸਐਪ ਕਰਕੇ ਆਪਣਾ ਫਰਮਾਇਸ਼ੀ ਨਾਂ ਤੇ ਆਪਣੀ ਪਸੰਦ ਮਾਰਾ ਤੱਕ ਪਹੁੰਚਾ ਸਕੇ। ਅੱਜ ਕਾ ਪ੍ਰੋਗਰਾਮ ਨਾ ਜੀ ਅੱਗੇ ਵਧਾਤਾ ਥਾਰੀ ਆਈ ਵੀ SMS ਪੜ੍ਹਨੀ ਸ਼ੁਰੂ ਕਰਾਂ। ਮੁਹੰਮਦ ਇਕਬਾਲ ਮਲਨਗਾਮੀ ਕੀ ਆਵਾਜ਼ ਮਾਂ ਬੈਤ ਸੁਣੋ ਵਾਸਤੇ ਆਮਣਾ SMS ਕਰੇ ਕਥਾਲਨ ਛੁਪਈਆਂ ਤੇ ਮਨਜ਼ੂਰ ਅਹਿਮਦ ਬਜਰਾਨ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਅਲਤਾਫ ਅਹਿਮਦ ਰੁਬੀ ਜਾਨ ਤਹਸਨ ਮਨਜ਼ੂਰ ਉਜ਼ੈਰ ਅਲਤਾਫ ਤੇ ਇਨਕਾ ਬਾਕੀ ਸੰਗੀ ਸਾਥੀ ਹੈਦਰ ਮਾਰੀ ਕਲਾਮਾਬਾਦ ਤੇ ਜੀ ਆਪਣਾ SMS ਕੀ ਹੈ ਫਾਰੂਕ ਅਹਿਮਦ ਖਾਨ ਔਰਾਂ ਨੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਸਕੀਨਾ ਬੇਗਮ ਜੁਨੈਦ ਫਾਰੂਕ ਮੁਦੱਸਰ ਫਾਰੂਕ ਤੈ ਜ਼ਾਕਿਰ ਫਾਰੂਕ ਡੰਨਾ ਲੋਰਨ ਪਹੁੰਚਤੇ ਆਪਣਾ SMS ਕਰੇ ਮੁਸ਼ਤਾਕ ਅਹਿਮਦ ਖਟਾਣਾ ਔਰ ਤੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਗੁਲਸ਼ਾਦ ਬੇਗਮ ਤੇ ਇਨਕਾ ਬਾਕੀ ਸੰਗੀ ਸਾਥੀ ਪਾਲਨਾੜ ਵਾਂਗ ਤੇ ਨਜ਼ਾਕਤ ਅਮਨ ਟੀਂਡਾ ਅਬਰਾਰ ਅਹਿਮਦ ਸ਼ਾਜ਼ੀਆ ਜਾਨ ਨਸਰੀਨਾ ਜਾਨ ਸ਼ਾਹੀਨਾ ਜਾਨ ਹਸੀਨਾ ਜਾਨ ਮੁਹੰਮਦ ਅਰਫਾਜ਼ ਇਸ਼ਫਾਕ ਅਹਿਮਦ ਜਾਫਰ ਜਾਸਰ ਤੈ ਸੱਜੂ ਸ਼ੰਗਲੀਪੁਰਾ ਬਡਗਾਮ ਤੇ ਮਸਰਤ ਜਾਨ ਗੁਲਾਮ ਮੁਹੰਮਦ ਮਲਿਕ ਬਸ਼ੀਰ ਅਹਿਮਦ ਯਾਸਮੀਨਾ ਜਾਨ ਮੁਹੰਮਦ ਉਸਮਾਨ ਰਫੀਕਾ ਬਾਨੋ ਸ਼ਮੀਮਾ ਜਾਨ ਤੈ ਅਹਿਰਾਮ ਤੇਲੀ ਸੁੰਬਲਬਾਲਾ ਗੁੰਡ ਤੇ ਜੀ ਆਪਣਾ SMS ਕਰੇ ਰਫਾਕਤ ਅਹਿਮਦ ਖਟਾਣਾ ਨਜ਼ਾਕਤ ਅਹਿਮਦ ਖਟਾਣਾ ਅਬਰਾਰ ਅਹਿਮਦ ਖਟਾਣਾ ਖਟਾਨਾ ਨਾਜ਼ਮ ਸੁਮੈਰਾ ਗੁਲਜ਼ਾਰ ਤੈ ਆਤਿਫ ਔਰ ਇਨਕਾ ਬਾਕੀ ਸੰਗੀ ਸਾਥੀ ਜ਼ਬ ਕੁਰਹਾਮਾ ਲੋਲਾਬ ਤੇ ਯਾਸਮੀਨ ਬਾਨੋ ਨੂਰਦੀਨ ਚਾੜ ਪਰਵੀਨਾ ਬੇਗਮ ਰੇਸ਼ਮਾ ਬਾਨੋ ਮੁਹੰਮਦ ਇਕਬਾਲ ਸ਼ਬੀਰ ਅਹਿਮਦ ਜਵੈਦ ਅਹਿਮਦ ਯਾਸਰ ਅਹਿਮਦ ਸਲੀਮ ਹਾਫਿਜ਼ ਯਾਵਰ ਆਰਿਫ ਵਸੀਮ ਜਾਫਰ ਤੇ ਹਾਫਿਜ਼ ਜ਼ਾਕਿਰ ਨੰਦੀਮਾਰਗ ਨੂਰਾਬਾਦ ਤੇ ਮੁਹੰਮਦ ਯੂਸਫ ਸਲਡਾਰੀ ਸ਼ਬੀਰ ਅਹਿਮਦ ਸਲਡਾਰੀ ਨਜ਼ੀਰ ਅਹਿਮਦ ਫਤਿਹ ਮੁਹੰਮਦ ਰਿਜ਼ਵਾਨ ਅਸ਼ਰਫ ਮੁਹੰਮਦ ਰਫੀਕ ਆਸੀਆ ਬੇਗਮ ਸਾਇਰਾ ਬੇਗਮ ਰੁਬੀਨਾ ਬੇਗਮ ਮਸਰਤ ਰਫੀਕ ਬੁਰਹਾਨ ਰਫੀਕ ਉਮੈਸਾ ਯੂਸਫ ਮਾਵੀਆ ਯੂਸਫ ਪਰਵੀਨਾ ਅਖਤਰ ਵਜ਼ੀਰਾ ਸ਼ਫੀ ਤੈ ਯਾਸਰ ਸ਼ਬੀਰ ਕਸਾਨਾ ਮਹੱਲਾ ਦੇਵਪੁਰਾ ਛੁਪਈਆਂ ਤੇ ਮੁਹੰਮਦ ਅਸਲਮ ਕਸਾਣਾ ਬਸ਼ੀਰ ਅਹਿਮਦ ਕਸਾਣਾ ਮੁਹੰਮਦ ਯੂਸਫ ਕਸਾਣਾ ਸ਼ਬੀਰ ਅਹਿਮਦ ਕਸਾਣਾ ਸ਼ੌਕਤ ਅਹਿਮਦ ਕਸਾਣਾ ਮੁਹੰਮਦ ਉਮਰ ਦੇਦੜ ਸਾਫੀਆ ਜਾਨ ਰੁਬੀ ਜਾਨ ਤੇ ਇਨਕਾ ਬਾਕੀ ਸੰਗੀ ਸਾਥੀ ਤਮ ਸਾਰਾ ਦੋਸਤਾਂ ਕੀ ਪਸੰਦ ਪਰ ਮੁਹੰਮਦ ਇਕਬਾਲ ਮਲਨਗਾਮੀ ਕੀ ਆਵਾਜ਼ ਮਾਂ ਪੇਸ਼ ਹੈ ਯੇ ਬੈਤ।

ਅੱਗੇ ਜੀ ਐਜਾਜ਼ ਭੱਟ ਕੀ ਆਵਾਜ਼ ਮਾਂ ਗੀਤ ਸੁਣ ਵਾਸਤੇ ਆਪਣਾ ਐਸ ਐਮ ਐਸ ਕਰੇ ਚੰਗੜੀ ਬਾਂਡੀ ਤੇ ਸ਼ਕੀਲਾ ਬਾਨੋ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਪਰਵੀਨਾ ਜਾਨ ਸ਼ਬਨਮ ਮਜੀਦ ਇਰਫਤ ਜਾਨ ਆਸੀਆ ਜਾਨ ਤਸਲੀਮਾ ਜਾਨ ਮਸਰਤ ਜਾਨ ਰੂਬੀ ਜਾਨ ਤੇ ਜ਼ੈਨਬ ਜਾਨ ਮੋਨਾਬਾਲ ਚੰਗੜੀ ਤੇ ਐਸ ਐਮ ਐਸ ਕਰੇ ਗੁਜਰ ਮਨਜ਼ੂਰ ਵਡਾਨਾ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਮੁਹੰਮਦ ਆਰਿਫ ਬਡਾਨਾ ਇਰਫਤ ਜਾਨ ਮੁਹੰਮਦ ਅਸਲਮ ਬਡਾਨਾ ਲਾਲਦੀਨ ਬਡਾਨਾ ਮੁਹੰਮਦ ਇਕਬਾਲ ਰੇਸ਼ਮਾ ਜਾਨ ਸ਼ਕੀਲਾ ਜਾਨ ਮੁਹੰਮਦ ਰਫੀਕ ਬਡਾਨਾ ਮਿਰਾਜੁਦੀਨ ਜਿੰਦਰ ਫਰੀਦਾ ਬਾਨੋ ਉਜ਼ੈਰ ਮੋਟਾ ਮੁਹੰਮਦ ਸ਼ਫੀ ਬਡਾਨਾ ਅਤੇ ਅਲਤਾਫ ਕਸ਼ਮੀਰੀ ਹਕਨਾੜ ਗੁੰਡ ਤੇ ਜਵੈਦ ਅਹਿਮਦ ਆਵਾਨ ਜ਼ੁਬੈਰ ਅਹਿਮਦ ਆਵਾਨ ਸ਼ਕੀਲ ਅਹਿਮਦ ਫਾਂਬੜਾ ਅਤੇ ਸਜਾਦ ਅਹਿਮਦ ਫਾਂਬੜਾ ਟੰਗਮਰਗ ਆਰਾਬਾਲ ਤੇ ਚੌਧਰੀ ਨਜ਼ੀਰ ਅਹਿਮਦ ਪਸਵਾਲ ਫਿਰਦੋਸ ਚੌਧਰੀ ਨਵੀਦ ਚੌਧਰੀ ਜ਼ੈਨ ਮੀਨੂ ਚੌਧਰੀ ਰਜ਼ੀਆ ਬੇਗਮ ਤੇ ਹਾਜਰਾ ਬੇਗਮ ਵਲਟਿੰਗੂ ਨਾੜ ਕਾਜ਼ੀਗੁੰਡ ਤੇ ਆਪਣਾ ਐਸ ਐਮ ਐਸ ਕਰੇ ਮਾਸਟਰ ਮੁਹੰਮਦ ਹਸ਼ਮਤ ਦੇਦੜ ਸਾਹਿਬ ਔਰ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਏ ਹਾਜਰਾ ਬਾਨੋ ਨਸਰੀਨਾ ਅਖਤਰ ਮੁਹੰਮਦ ਆਜ਼ਮ ਦੇਦੜ ਮਰੀਮ ਜਾਨ ਤਾਜਵੀ ਬੇਗਮ ਮਹਿੰਦੀਆ ਦੇਦੜ ਗੁਲ ਮੁਹੰਮਦ ਦੇਦੜ ਗੁਲਾਮ ਹੁਸੈਨ ਸ਼ਮਲਿਆ ਦੇਦੜ ਸੁਲੇਮਾਨ ਦੇਦੜ ਨਹੀਮਾ ਅਖਤਰ ਮੁਸ਼ਤਾਕ ਅਹਿਮਦ ਦੇਦੜ ਮੌਲਵੀ ਗੁਲਾਮ ਦੀਨ ਟੀਂਡਾ ਤੇ ਅਬਦੁਲ ਗਨੀ ਦੇਦੜ ਤਮ ਸਾਰਾ ਦੋਸਤਾਂ ਕੀ ਪਸੰਦ ਪਰ ਐਜਾਜ਼ ਭੱਟ ਕੀ ਆਵਾਜ਼ ਮਾਂ ਪੇਸ਼ ਹੈ ਯੂ ਨਗਮੋ।

ਮੁਹੰਮਦ ਰਫੀ ਖਟਾਣਾ ਕੀ ਆਵਾਜ਼ ਮਾਂ ਬੈਤ ਸੁਣੋ ਵਾਸਤੇ ਆਮਣਾ ਐਸ ਐਮ ਐਸ ਕੀ ਹੈ ਚਿੱਠੀ ਬਾਂਡੀ ਬਾਂਡੀਪੁਰਾ ਤੇ ਮੁਹੰਮਦ ਅਨਵਰ ਖਟਾਣਾ ਔਰਾਂ ਨੇ ਇਨਕੇ ਨਾਲ ਬਾਕੀ ਫਰਮਾਇਸ਼ੀ ਨਾਂ ਹੈ ਮਰੀਅਮ ਬਾਨੋ ਮੁਸੇਬ ਖਟਾਣਾ ਮੋਹਸਿਨ ਖਟਾਣਾ ਮੁਮਤਾਜ਼ ਚੇਚੀ ਤਿਨਕਾ ਬਾਕੀ ਸੰਗੀ ਸਾਥੀ ਹਾਲਨ ਮਜ਼ਗਾਮ ਤੇ ਰਸ਼ੀਦ ਅਮਨ ਚੇਚੀ ਆਲਮ ਬੀ ਬਾਨੋ ਤਾਰਿਕ ਹੁਸੈਨ ਚੇਚੀ ਆਰਫ ਹੁਸੈਨ ਚੇਚੀ ਤਨਵੀਰ ਅਮਨ ਚੇਚੀ ਆਜ਼ਮ ਅਹਿਮਦ ਚੇਚੀ ਤੇ ਅਨਾਬੀਆ ਬਾਨੋ ਚੈੱਕ ਸੈਦਪੁਰਾ ਪਾਇਨ ਸ਼ੁਪੈਂ ਤੇ ਸ਼ਨੀਜ਼ਾ ਜਾਨ ਸ਼ਬੀਰ ਅਹਿਮਦ ਗਰਨਾਲ ਨਜ਼ੀਰ ਅਹਿਮਦ ਜ਼ਰੀਨਾ ਅਖਤਰ ਹਨੀਫਾ ਬਾਨੋ ਮਿਸਰਾ ਬਾਨੋ ਅਖਤਰ ਜਾਨ ਤਾਹਿਰਾ ਜਾਨ ਸੁਮੈਰਾ ਜਾਨ ਰਾਹੀ ਰਿਜ਼ਵਾਨ ਨੁਸਰਤ ਜਾਨ ਤੇ ਉਜ਼ਮਾ ਜਾਨ ਸਿੰਗਰਵਾਨੀ ਪੁਲਵਾਮਾ ਤੇ ਮੁਸੇਬ ਤੇੜਵਾ ਸਹਿਰਿਸ਼ ਜਾਨ ਤੇ ਜ਼ਰੀਫਾ ਜਾਨ ਗੋਸ਼ਬੁਗ ਪੱਟਨ ਤੇ ਗੁਲਾਮ ਹਸਨ ਜੱਤੂ ਮੁਹੰਮਦ ਰਮਜ਼ਾਨ ਜੱਤੂ ਤੇ ਗੁਲਾਮ ਰਸੂਲ ਕੁਪਾੜਾ ਲੋਲਾਬ ਤੇ ਰਿਜ਼ਵਾਨ ਯੂਸਫ ਇਮਤਿਆਜ਼ ਅਹਿਮਦ ਪਸਵਾਲ ਇਰਫਾਨ ਅਹਿਮਦ ਪਸਵਾਲ ਇਰਫਾਨ ਆਵਾਨ ਇਸਰਾਰ ਮੁਗਲ ਸ਼ਕੀਲ ਅਹਿਮਦ ਅਬਦੁਰਰਹਿਮਾਨ ਯਾਸੀਨ ਨੂਰ ਮੁਹੰਮਦ ਇਨਕਾ ਬਾਕੀ ਸੰਗੀ ਸਾਥੀ ਨੰਦੀ ਮਾਰਗ ਕੁਲਗਾਮ ਤੇ ਮੁਹੰਮਦ ਮਕਬੂਲ ਬਸ਼ੀਰ ਅਹਿਮਦ ਗੋਰਸੀ ਰੇਸ਼ਮਾ ਬਾਨੋ ਗੋਰਸੀ ਮਹਿਬੂਬ ਸ਼ਮਸ਼ਾਦਾ ਅਖਤਰ ਸ਼ਾਇਦਾ ਅਖਤਰ ਮੁਹੰਮਦ ਅਬਰਾਰ ਗੋਰਸੀ ਰਾਜਾ ਸਮੀਰ ਅਯਾਨ ਮੁਖਤਾਰ ਕੋਲੀ ਤੇ ਇਨਕਾ ਬਾਕੀ ਸੰਗੀ ਸਾਥੀ ਤਮ ਸਾਰਾ ਦੋਸਤਾਂ ਕੀ ਪਸੰਦ ਉੱਪਰ

ਕੋ ਸਭ ਜਗ ਡਿੱਠਾ ਹੰਡ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਫਰੀਦਾ